ਤੇ ਪਰਲੋ ਨੋ ਸਭ ਦਾ ਕਨੀ ਗਜੀ ਰਾਈ ਨਾ ਪੋਇਸ਼ ਬੁਕਰ ਜੰਬਾ ਰੋ ਕੀ ਪ੍ਰੋਗਰਾਮ ਸੁਣਦਾ ਸੀ 13 ਨਗਨੀ ਸਟੇਸ਼ਨ ਆਕਾਸ਼ਵਾਨੀ ਐਫ ਐਮ ਜੰ ਪੀ ਐਸ ਪਾਲਾਈ ਪਹਿਨ ਰਿਓ ਮੈਗਹਟ ਹਦੋ ਬੰਗਿੰ ਦੇ ਕਨ ਦੋ ਮੈਮ ਪੀ ਲਾ ਸ਼ਾਮ ਸਟੈਪ ਨਦੋ ਕਪੋਰ ਰਿਓ ਬਜੇ ਮਿਸ ਸਟੈਪ ਹਦੋ ਕਪੋਰ ਸ਼ਪੋਸ਼ ਟੈਗ ਮਿਨ ਮੀਟ ਯਾ ਕਬਾ ਬੰਦਾ ਪਿਦਾਂ ਲਾ ਬੰ ਅਪਰ ਸੰਗਪ ਯਾ ਕੀ ਪ੍ਰੋਗਰਾਮ ਸਕਵਨ 1 ਐਫ ਐਮ ਗੋਲ ਮੰਗਾ ਆਰਡੀ ਡੈਫਨੀ ਹਬਾ ਬਾਬਾ ਕਮੀਟ ਕਬਸੋਕ ਕਬ ਕਮੈਂ ਪੀ ਪਾਰੋ. Well, friends, this song is time for me to wind up all the shows from Akashvani FM Jumpy for today. Till we meet again tomorrow from 6 a.m. to 10:30 p.m. So, as for now, you can still tune in to FM Gold. So, once again, this is RJ Daphne saying bye-bye, take care, and good night.